0: SBS, a world of difference. You're with SBS Punjabi on mobile, online and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 18 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04939979767 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼ ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ ਕਿ ਕੱਲ੍ਹ ਯਾਨੀ ਵਿਸ਼ਵ ਕੱਪ ਦੇ 6ਵੇਂ ਦਿਨ ਕੀ ਕੁਝ ਹੋਇਆ ਖਾਸ, ਦੱਸਾਂਗੇ ਫੀਫਾ ਰੈਪ ਦੇ ਵਿੱਚ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਗੱਲਾਂ ਕਰਾਂਗੇ ਪੰਜਾਬੀ ਡਾਇਸਪੋਰਾ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਕਰਵਾਵਾਂਗੇ ਰੈਪਰ ਅਤੇ ਕਲਾਕਾਰ ਹਨੂਮਾਨ ਕਾਇੰਡ ਦੇ ਨਾਲ, ਫਿਰ ਰਿਪੋਰਟ ਹਾਈਪਰ ਟੈਂਸ਼ਨ ਬਾਰੇ ਕਿ ਇਸ ਦੇ ਕਾਰਨ ਕੀ ਨੇ, ਪਛਾਣ ਦੇ ਤਰੀਕੇ ਕੀ ਹਨ ਅਤੇ ਇਲਾਜ ਕਿਵੇਂ ਹੋ ਸਕਦਾ ਹੈ। ਨਾਲ ਦੀ ਨਾਲ ਸ਼ੋਅ ਵਿੱਚ ਚਲਾਵਾਂਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 18 ਜੂਨ 2026 ਦਿਨ ਵੀਰਵਾਰ ਦਾ। ਮੈਂ ਹਾਂ ਪੁਨੀਤ ਢਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਕੈਨਬਰਾ ਦੇ ਵਿੱਚ ਆਪਣੇ ਪਹਿਲੇ ਨੈਸ਼ਨਲ ਪ੍ਰੈਸ ਕਲੱਬ ਸੰਬੋਧਨ ਦੌਰਾਨ ਮੀਡੀਆ ਅਤੇ ਵਿਅਕਤੀਗਤ ਪੱਤਰਕਾਰਾਂ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਪੌਲੀਨ ਹੈਨਸਨ ਦੀ ਕਾਫੀ ਆਲੋਚਨਾ ਹੋ ਰਹੀ ਹੈ। ਵਨ ਨੇਸ਼ਨ ਪਾਰਟੀ ਦੀ ਆਗੂ ਨੇ ਆਪਣੇ ਭਾਸ਼ਣ ਦੇ ਵਿੱਚ ਪੱਤਰਕਾਰਾਂ ਦੀ ਸਖਤ ਆਲੋਚਨਾ ਕੀਤੀ ਅਤੇ ਮੀਡੀਆ ਉੱਤੇ ਬਹਿਸ ਨੂੰ ਦਬਾਉਣ, ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਅਤੇ ਪਾਰਟੀ ਨੂੰ ਆਪਣੀ ਕਵਰੇਜ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਨੇ। ਉਹਨਾਂ ਨੇ ਸਵਾਲ ਜਵਾਬ ਦੇ ਸੈਸ਼ਨ ਦੌਰਾਨ ਗਾਰਡੀਅਨ ਦੀ ਪੱਤਰਕਾਰ ਸਾਰਾ ਮਾਰਟਿਨ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ। ਸਾਰਾ ਮਾਰਟਿਨ ਨੇ ਹੈਨਸਨ ਦੀ ਧੀ ਲੀ ਦੀ ਵਨ ਨੇਸ਼ਨ ਦੇ ਵਿੱਚ ਨੌਕਰੀ ਬਾਰੇ ਸਵਾਲ ਪੁੱਛਿਆ ਸੀ, ਜਿਸ ਦੇ ਜਵਾਬ ਦੇ ਵਿੱਚ ਹੈਨਸਨ ਨੇ ਉਹਨਾਂ ਨੂੰ ਘਟੀਆ ਪੱਤਰਕਾਰ ਕਰਾਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਭਵਿੱਖ ਦੇ ਵਿੱਚ ਮੀਡੀਆ ਸਮਾਗਮਾਂ ਤੋਂ ਪਾਬੰਦੀ ਲਗਾਈ ਜਾਵੇਗੀ। ਮੀਡੀਆ ਐਂਟਰਟੇਨਮੈਂਟ ਐਂਡ ਆਰਟਸ ਅਲਾਇੰਸ ਦਾ ਕਹਿਣਾ ਹੈ ਕਿ ਸੈਨੇਟਰ ਹੈਨਸਨ ਦੀਆਂ ਟਿੱਪਣੀਆਂ ਪ੍ਰੈਸ ਦੀ ਆਜ਼ਾਦੀ ਤੇ ਇੱਕ ਹਮਲਾ ਨੇ, ਜਦਕਿ ਨੈਸ਼ਨਲ ਪਾਰਟੀ ਦੀ MP ਬ੍ਰਿਜਿਟ ਮੈਕੈਂਜ਼ੀ ਨੇ ਚੈਨਲ 9 ਨੂੰ ਦੱਸਿਆ ਕਿ ਲੀਡਰ ਦਾ ਇਹ ਰਵੱਈਆ ਇੱਕ ਚਿੰਤਾਜਨਕ ਮਿਸਾਲ ਕਾਇਮ ਕਰ ਸਕਦਾ ਹੈ।
1: You need to be able to face the media and the tough scrutiny, but I am concerned that One Nation also wants to pick and choose which media they take questions from, who they like or they don't like. That might be okay for Donald Trump to pick and choose which media he takes questions from, but it does not go well here in a democracy like.
0: ਫੈਡਰਲ ਸਰਕਾਰ ਨੇ ਮਈ ਦੇ ਬਜਟ ਦੇ ਵਿੱਚ ਐਲਾਨੇ ਗਏ ਕੈਪੀਟਲ ਗੇਨਸ ਟੈਕਸ ਸੁਧਾਰਾਂ ਵਿੱਚ ਮਹੱਤਵਪੂਰਨ ਛੋਟਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਇਹ ਬਦਲਾਅ ਸੈਕਟਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤੇ ਗਏ ਨੇ ਅਤੇ ਉਹਨਾਂ ਦੇ ਅਨੁਸਾਰ 27 ਲੱਖ ਸਰਗਰਮ ਛੋਟੇ ਕਾਰੋਬਾਰ ਇਹਨਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਸਟਾਰਟਅਪ ਦੇ ਲਈ ਕੈਪੀਟਲ ਗੇਨ ਟੈਕਸ ਛੋਟਾਂ ਬਾਰੇ ਅੱਜ ਇੱਕ ਸਲਾਹ ਮਸ਼ਵਰਾ ਪੱਤਰ ਯਾਨੀ ਕੰਸਲਟੇਸ਼ਨ ਪੇਪਰ ਜਾਰੀ ਕੀਤਾ ਜਾਣਾ ਹੈ, ਜਿਸ ਦੇ ਬਾਰੇ ਖਜ਼ਾਨਚੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਟਰੱਸਟ ਦੇ ਲਈ ਵੀ ਬਦਲਾਅ ਤੇ ਵਿਚਾਰ ਕੀਤਾ ਜਾਵੇਗਾ। ਇੱਕ ਬਦਨਾਮ ਨਜ਼ਰਬੰਦੀ ਕੇਂਦਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਅਥਰੂ ਗੈਸ ਦਾ ਸ਼ਿਕਾਰ ਹੋਣ ਤੋਂ ਬਾਅਦ ਮੁਆਵਜ਼ਾ ਹਾਸਲ ਕਰਨ ਵਾਲੇ ਸਾਬਕਾ ਕੈਦੀਆਂ ਨੇ 12 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਜਿੱਤ ਲਈ ਹੈ। ਬਹੁਮਤ ਦੇ ਇੱਕ ਫੈਸਲੇ ਤੋਂ ਬਾਅਦ ਉਹਨਾਂ ਨੂੰ $360,000 ਦੇ ਭੁਗਤਾਨ ਮਿਲਣਗੇ। ਇਸ ਫੈਸਲੇ ਨੇ ਨਾਰਦਰਨ ਟੈਰੀਟਰੀ ਦੀ ਸੁਪਰੀਮ ਕੋਰਟ ਦੇ 2025 ਦੇ ਉਸ ਫੈਸਲੇ ਨੂੰ ਉਲਟਾ ਦਿੱਤਾ ਹੈ, ਜਿਸ ਨੇ 2014 ਦੇ ਵਿੱਚ ਹੋਈ ਅਥਰੂ ਗੈਸ ਦੀ ਘਟਨਾ ਤੋਂ ਬਾਅਦ ਇਹਨਾਂ ਚਾਰਾਂ ਨੌਜਵਾਨਾਂ ਨੂੰ ਮਿਲਣ ਵਾਲੇ $2,00,000 ਦੇ ਨਿੱਜੀ ਭੁਗਤਾਨਾਂ ਤੋਂ ਵਾਂਝਾ ਕਰ ਦਿੱਤਾ ਸੀ। ਅਦਾਲਤ ਦੇ ਇਸ ਫੈਸਲੇ ਨੇ ਈਥਨ ਆਸਟਰਲ, ਲੋਰੇ ਓਸ਼ੀਆ, ਕਿਰਨ ਵੈਬਸਟਰ ਅਤੇ ਜੋਸੀਆ ਬੈਂਸਾਰਿਸ ਲਈ ਸ਼ੁਰੂਆਤੀ 2,00,000 ਦੀ ਰਾਸ਼ੀ ਨੂੰ ਘਟਾ ਕੇ $50,000 ਕਰ ਦਿੱਤਾ ਹੈ, ਪਰ ਇਸ ਦੇ ਵਿੱਚ ਆਮ ਨੁਕਸਾਨ ਦੇ ਮੁਆਵਜ਼ੇ ਯਾਨੀ ਜਨਰਲ ਡੈਮੇਜਸ ਨੂੰ ਜੋੜ ਦਿੱਤਾ ਹੈ ਤਾਂ ਜੋ ਉਹਨਾਂ ਦਾ ਕੁੱਲ ਭੁਗਤਾਨ 360,000 ਹੋ ਸਕੇ। ਇਹ ਚਾਰੇ ਉਸ ਸਮੇਂ ਡਾਰਵਿਨ ਦੇ ਡੌਨ ਡੈਲ ਯੂਥ ਡਿਟੈਂਸ਼ਨ ਸੈਂਟਰ ਦੇ ਵਿੱਚ ਹਿਰਾਸਤ ਵਿੱਚ ਸਨ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਇੱਕ ਹੋਰ ਕੈਦੀ ਤੇ ਟੀਅਰ ਗੈਸ ਦੀ ਵਰਤੋਂ ਕੀਤੀ ਸੀ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕਾ ਅਤੇ ਇਰਾਨ ਨੇ 14 ਨੁਕਾਤੀ ਸਮਝੌਤਾ ਪੱਤਰ ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉੱਤੇ ਸਾਈਨ ਕੀਤੇ ਨੇ, ਜਿਸ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਅਤੇ ਲਿਬਨਾਨ ਵਿੱਚ ਵੀ ਤੁਰੰਤ ਅਤੇ ਸਥਾਈ ਤੌਰ ਤੇ ਦੁਸ਼ਮਣੀ ਖਤਮ ਕਰਨਾ ਲਾਜ਼ਮੀ ਹੋਵੇਗਾ। ਅੰਤਿਮ ਸਮਝੌਤੇ ਦੇ ਲਈ ਗੱਲਬਾਤ ਅਜੇ ਸ਼ੁਰੂ ਹੋਣੀ ਬਾਕੀ ਹੈ, ਜਿਸ ਦੇ ਵਿੱਚ ਕਈ ਹੋਰ ਔਖੇ ਮੁੱਦੇ ਹੱਲ ਕੀਤੇ ਜਾਣੇ ਨੇ, ਜਿਵੇਂ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਭਵਿੱਖ। ਪਰ ਇਸ ਸਮਝੌਤਾ ਪੱਤਰ ਦੇ ਵਿੱਚ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਖਤਮ ਕਰਨ ਅਤੇ ਤਹਿਰਾਨ ਵੱਲੋਂ ਵਪਾਰਕ ਜਹਾਜ਼ਾਂ ਨੂੰ ਓਮਾਨ ਦੀ ਖਾੜੀ ਤੱਕ ਸੁਰੱਖਿਅਤ ਰਾਹ ਦੇਣ ਦਾ ਵਾਅਦਾ ਵੀ ਸ਼ਾਮਲ ਹੈ। ਫਿਰ ਵੀ ਇਰਾਨ ਦੇ ਮੁੱਖ ਵਾਰਤਾਕਾਰ ਬਾਕਰ ਕਾਲੀਬਾਫ ਦਾ ਕਹਿਣਾ ਹੈ ਕਿ ਸਟ੍ਰੇਟ ਆਫ ਹੋਰਮੋਜ਼ ਪੂਰੀ ਤਰ੍ਹਾਂ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਵਾਪਸ ਨਹੀਂ ਪਰਤੇਗੀ। ਅਤੇ ਆਖਰੀ ਖਬਰ ਪੰਜਾਬ ਤੋਂ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਅਤੇ ਜਗਨਨਾਥਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕੱਲ੍ਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਕੋਲ ਹੈ ਅਤੇ ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਆਪ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਲੋਕ ਭਾਜਪਾ ਨੂੰ ਮੌਕਾ ਦੇਣਗੇ। ਮੁੱਖ ਮੰਤਰੀ ਦੀ ਕਥਿਤ ਵਾਇਰਲ ਵੀਡੀਓ ਬਾਰੇ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਕਰਵਾਈ ਗਈ ਜਾਂਚ ਦੇ ਵਿੱਚ ਵੀਡੀਓ ਨੂੰ ਅਸਲੀ ਦੱਸਿਆ ਗਿਆ ਹੈ। ਅਕਾਲ ਤਖ਼ਤ ਦਾ ਪੂਰੇ ਦੇਸ਼ ਦੇ ਵਿੱਚ ਸਨਮਾਨ ਹੈ ਅਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਬਾਰੇ ਉਹਨਾਂ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਮਜ਼ਬੂਤ ਹੋਈ ਹੈ। ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿੱਚ ਸਿੱਖ ਕੌਮ ਅਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ, ਪਰ ਪੂਰੀ ਜਾਣਕਾਰੀ ਨਾ ਹੋਣ ਦੇ ਕਾਰਨ ਉਹ ਇਸ ਮਾਮਲੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰ ਸਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਸਕਦੇ ਹੋ ਮੈਸੇਜ ਆਪਣੇ ਨਾਮ ਦੇ ਨਾਲ 04397977 ਤੇ। ਕਿਵੇਂ ਲੰਘ ਰਿਹਾ ਤੁਹਾਡਾ ਦਿਨ ਇਹ ਦੱਸ ਸਕਦੇ ਹੋ। ਕੀ ਕੁਝ ਨਵਾਂ ਵੇਖਿਆ, ਕੋਈ ਨਵੀਂ ਫਿਲਮ ਵੈਬ ਸੀਰੀਜ਼ ਰਿਕਮੈਂਡ ਕਰਨਾ ਚਾਹੁੰਦੇ ਹੋ ਦੱਸ ਸਕਦੇ ਹੋ। ਸਪੋਰਟਸ ਬਹੁਤ ਕੁਝ ਚੱਲ ਰਿਹਾ ਜੀ, AFL ਕ੍ਰਿਕਟ, ਵੋਮਨ T20 ਵਰਲਡ ਕੱਪ, ਔਰ ਸਭ ਤੋਂ ਵੱਡੀ ਚੀਜ਼ ਫੀਫਾ ਵਰਲਡ ਕੱਪ 2026। ਸੋ ਦੇਖ ਰਹੇ ਹੋ ਕਿਹੜੀ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ, ਜ਼ਰੂਰ ਜ਼ਰੂਰ ਦੱਸਿਓ। ਕਾਫੀ ਰਿਕਾਰਡ ਬਣ ਰਹੇ ਨੇ। ਫੀਫਾ ਦੀ ਗੱਲਬਾਤ ਕਰੀਏ ਤਾਂ ਕਮਾਲ ਦੇ ਮੁਕਾਬਲੇ ਜੋ ਨੇ ਉਹ ਹੋ ਰਹੇ ਨੇ। ਅੱਜ ਅਗਰ ਗੱਲ ਕਰੀਏ ਤਾਂ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ ਹਰਾ ਦਿੱਤਾ ਹੈ 3-1 ਦੇ ਫਰਕ ਦੇ ਨਾਲ। ਘਾਨਾ ਦੀ ਟੀਮ ਪਨਾਮਾ ਤੋਂ ਜਿੱਤ ਚੁੱਕੀ ਹੈ। ਇੰਗਲੈਂਡ ਨੇ ਕ੍ਰੋਏਸ਼ੀਆ ਨੂੰ ਹਰਾ ਦਿੱਤਾ ਹੈ। ਪੋਰਟੁਗਲ ਅਤੇ DR ਕੋਂਗੋ ਦਾ ਜੋ ਮੁਕਾਬਲਾ ਹੈ ਉਹ ਡਰਾਅ ਰਿਹਾ ਹੈ। ਔਰ ਅਗਰ ਗੱਲਬਾਤ ਕਰੀਏ ਕੱਲ੍ਹ ਦੇ ਮੁਕਾਬਲਿਆਂ ਦੀ ਤਾਂ ਕੱਲ੍ਹ ਦੇ ਜੋ ਮੁਕਾਬਲੇ ਹੋਏ ਨੇ ਉਸਦਾ ਰੈਪ ਜੋ ਹੈ ਉਹ ਤੁਹਾਨੂੰ ਵੀ ਜ਼ਰੂਰ ਜਲਦੀ ਸੁਣਾਉਂਦੇ ਹਾਂ। ਇੱਧਰ AFL ਦੀ ਗੱਲਬਾਤ ਕਰੀਏ ਤਾਂ ਅੱਜ ਫ੍ਰੀਮੈਂਟਲ ਦਾ ਮੁਕਾਬਲਾ ਜੀਲੋਂਗ ਕੈਟਸ ਦੇ ਨਾਲ ਖੇਡਿਆ ਜਾਵੇਗਾ। ਸਮੇਂ ਦੇ ਅਕੋਰਡਿੰਗ ਗੱਲ ਕਰੀਏ ਸਾਡੇ ਮੈਲਬਰਨ ਸਮੇਂ ਦੇ ਹਿਸਾਬ ਨਾਲ ਤਾਂ ਇਹ 8:10 'ਤੇ ਸ਼ੁਰੂ ਹੋ ਜਾਵੇਗਾ ਮੁਕਾਬਲਾ। ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਰੇਡੀਓ ਦੇ ਉੱਤੇ 93.1 FM ਦੇ ਉੱਤੇ ਸਾਡਾ, ਤਾਂ ਜ਼ਰੂਰ ਐਡਜਸਟ ਥੋੜ੍ਹਾ ਜਿਹਾ ਕਰ ਲਿਓ ਕਿਉਂਕਿ ਇਹ ਮੁਕਾਬਲਾ ਉਦੋਂ ਤੱਕ ਸ਼ੁਰੂ ਹੋ ਚੁੱਕਾ ਹੋਵੇਗਾ। ਇੱਧਰ ICC ਵੁਮੈਨ T20 ਵਰਲਡ ਕੱਪ ਦੇ ਅਗਰ ਗੱਲਬਾਤ ਕਰੀਏ ਮੈਚਸ ਦੀ ਤਾਂ

0: SBS South Asian.
1: Your news from here
0: and hits from home.
2: Ice Cube's Big Three is back. The most physical, fierce, and competitive basketball league on earth returns to CBS this Saturday. Three-time Big Three MVP ISO Joe Johnson and the reloaded Detroit Amps battle two-time Big Three championship coach Steven Jackson's DMV trilogy, followed by Big Three's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big Three Saturday, 4 p.m. Eastern, 1 p.m. Pacific on CBS. Catch replays Monday, 8 p.m. on BET.
3: ਅਤੇ ਬੈਸਟ ਵਿਸ਼ਸ ਦੇ ਰਹੇ ਨੇ ਸੋਕਰੂਜ਼ ਨੂੰ ਅਗਲੇ ਮੈਚ ਦੇ ਲਈ। ਬਿਲਕੁਲ ਜੀ, ਸ਼ਨੀਵਾਰ ਅਰਲੀ ਮਾਰਨਿੰਗ 5 ਵਜੇ ਮੈਚ ਸ਼ੁਰੂ ਹੋ ਜਾਏਗਾ ਅਤੇ ਤੁਸੀਂ ਅਗਰ ਮੈਲਬਨ ਦੇ ਵਿੱਚ ਹੋ ਤਾਂ ਤੁਸੀਂ ਫੈਡਰੇਸ਼ਨ ਸਕੁਏਅਰ ਦੇ ਉੱਤੇ 4 ਵਜੇ ਪਹੁੰਚਣਾ। ਸਵੇਰੇ ਸਵੇਰੇ 4 ਵਜੇ ਗੇਟ ਖੁੱਲ ਜਾਣੇ ਨੇ ਅਤੇ ਆਪਣੀ ਆਪਣੀ ਜਗ੍ਹਾ ਤੁਸੀਂ ਮਲਕ ਲੈਣੀ ਆ। ਫਿਰ ਸਾਰਿਆਂ ਦੇ ਨਾਲ ਬੈਠ ਕੇ ਮੈਚ ਤੁਸੀਂ ਸਵੇਰੇ ਸਵੇਰੇ 5 ਵਜੇ ਦੇਖ ਸਕਦੇ ਹੋ ਅਗਰ ਤੁਸੀਂ ਅਰਲੀ ਬਰਡ ਹੋ। ਵੈਸੇ ਮੈਂ ਤਾਂ ਨਹੀਂ ਹਾਂ ਜੀ ਅਰਲੀ ਬਰਡ, ਮੈਂ ਰਾਤ ਵਾਲਾ ਕਹਿੰਦੇ ਨੇ ਪਰਿੰਦਾ ਆ, ਸੋ ਰਾਤੀ ਅਸੀਂ ਜ਼ਿਆਦਾ ਘੁੰਮੀਦਾ ਆ। ਆਓ ਫੀਫਾ ਦੀ ਹੀ ਗੱਲਬਾਤ ਕਰੀਏ। ਸੋ ਫੀਫਾ ਵਿਸ਼ਵ ਕੱਪ ਦੇ 6ਵੇਂ ਦਿਨ ਕਈ ਰਿਕਾਰਡ ਬਣੇ ਅਤੇ ਫੁੱਟਬਾਲ ਦੇ ਸਿਤਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ। ਲਿਓਨਲ ਮੈਸੀ 6 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਨੇ ਅਤੇ ਉਹਨਾਂ ਨੇ ਹੈਟ੍ਰਿਕ ਦੇ ਨਾਲ ਇਸ ਨੂੰ ਹੋਰ ਖਾਸ ਬਣਾਇਆ। ਉੱਥੇ ਹੀ ਕਿਲੀਅਨ ਐਮਬਾਪੇ ਅਤੇ ਆਰਲਿੰਗ ਹਾਲੈਂਡ ਨੇ 2-2 ਗੋਲ ਕਰਕੇ ਆਪਣੀਆਂ ਟੀਮਾਂ ਨੂੰ ਵੀ ਜਿੱਤਾਂ ਦਵਾਈਆਂ ਨੇ। ਕੀ ਕੁਝ ਹੋਇਆ ਖਾਸ ਕੱਲ੍ਹ, ਆਓ ਚੱਲਦੇ ਹਾਂ ਇਸ ਰੈਪ ਦੇ ਵੱਲ ਅਤੇ ਜਾਣਦੇ ਹਾਂ।

0: SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫਤ ਵੇਖੋ।
1: ਬਿਲਕੁਲ ਜੀ, ਤੁਸੀਂ ਆਪਣੇ ਟੀਵੀ ਸਕਰੀਨਸ ਦੇ ਉੱਤੇ SBS ਚੈਨਲ ਦੇ ਉੱਤੇ ਲਾਈਵ ਫੀਫਾ ਵਰਲਡ ਕੱਪ ਦੇਖ ਸਕਦੇ ਹੋ। ਅਗਰ ਤੁਸੀਂ ਐਪ ਡਾਊਨਲੋਡ ਕਰਨੀ ਹੈ ਤਾਂ SBS ਔਨ ਡਿਮਾਂਡ ਕਰ ਸਕਦੇ ਹੋ। SBS ਔਨ ਡਿਮਾਂਡ ਦੀ ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਲਾਈਵ ਅਤੇ ਫਰੀ ਦੇ ਵਿੱਚ ਫੀਫਾ ਵਰਲਡ ਕੱਪ 2026 ਦਾ ਆਨੰਦ ਮਾਣੋ ਜੀ। ਇੱਧਰ ਸੁਖਵਿੰਦਰ ਜੀ ਕਹਿ ਰਹੇ ਨੇ ਕੀ ਹਾਲ ਚਾਲ ਨੇ ਪੁਨੀਤ ਜੀ? ਬਹੁਤ ਵਧੀਆ ਜੀ, ਮੇਰੇ ਬਹੁਤ ਵਧੀਆ ਨੇ, ਤੁਹਾਡੇ ਕੀ ਹਾਲ ਚਾਲ ਨੇ? ਕਿਵੇਂ ਲੰਘ ਰਿਹਾ ਤੁਹਾਡਾ ਵੀਰਵਾਰ ਦਾ ਦਿਨ? ਫਿਲਹਾਲ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਗਾਣੇ ਲੈ ਕੇ ਆਵਾਂਗੇ ਜੀ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।
2: You shouldn't have to choose between speed, reliability and value. With Spectrum fiber powered internet, you get all three for just $40 a month. No contracts, no commitment. Just fast and reliable fiber powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply.
3: That sound could mean a lot of things. And when something's going wrong at home, the hardest part can be figuring out what the problem actually is. At Thumbtack, you can upload a voice message or a photo, and our AI-powered search will help diagnose your project. Plus, the pros we know have over 14 million five-star reviews, so you can hire with confidence. Thumbtack, we know homes. Hire the right pro today.
4: SBS Audio.
5: अपनी वेवलेंथ नाल मेल खांदियां तिरंगा सुनन लई प्ले बटन दबो।
6: SBS Chill.
7: SBS Pop Asia. Non-stop Asian Pop.
8: Can you describe that feeling for people who haven't experienced it?
9: SBS Hindi उपलब्ध करवाता है।
10: Far from the partisan politics.
5: नाल ही सट तो वध भाषावां विच खबरां भी। तुहाडे मूड नाल मेल खांदा संगीत अते मनमोहक पॉडकास्ट भी जो तुहाडी उडीक कर रहे ने। SBS Audio ऐप डाउनलोड करो जां
4: sbs.com.au/audio।
1: Welcome back. ਬ੍ਰੇਕ ਤੋਂ ਬਾਅਦ ਸਵਾਗਤ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ। ਸੋ ਨੀਫਾ ਚੱਲ ਰਿਹਾ ਜੀ, ਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਆਫ ਆਸਟ੍ਰੇਲੀਆ 2026। ਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਆਫ ਆਸਟ੍ਰੇਲੀਆ 2026 ਅਤੇ ਕਲੋਜ਼ਿੰਗ ਨਾਈਟ ਵਾਲੀ ਰਾਤ ਯਾਨੀ ਕਿ 21 ਜੂਨ ਨੂੰ ਮੈਲਬਰਨ ਦੇ ਵਿੱਚ ਹੀ ਐਕਮੀ ਸਿਨੇਮਾਜ਼ ਦੇ ਵਿੱਚ ਬਾਂਦਰ ਮੂਵੀ ਦੀ ਸਕਰੀਨਿੰਗ ਹੋਣ ਜਾ ਰਹੀ ਹੈ, ਬੌਬੀ ਦਿਓਲ ਦੀ ਬਾਂਦਰ ਮੂਵੀ। ਸੋ ਅਗਰ ਦੇਖਣ ਜਾਣਾ ਚਾਹੁੰਦੇ ਹੋ ਸਕਰੀਨਿੰਗ ਸਪੈਸ਼ਲ ਤਾਂ ਜ਼ਰੂਰ ਲਿਖ ਭੇਜੋ ਕਿ ਇਸ ਫਿਲਮ ਦੇ ਡਾਇਰੈਕਟਰ ਦਾ ਕੀ ਨਾਮ ਹੈ। ਠੀਕ ਹੈ ਜੀ, ਆਓ ਫਿਲਹਾਲ ਤੁਹਾਨੂੰ ਘੁਮਾਉਂਦੇ ਹਾਂ ਜੀ ਦੁਨੀਆ ਅਤੇ ਦੱਸਦੇ ਹਾਂ ਖਬਰਾਂ ਪੰਜਾਬੀ ਡਾਇਸਪੋਰਾ ਦੇ ਵਿੱਚ ਪੰਜਾਬੀਆਂ ਨਾਲ ਜੁੜੀਆਂ ਹੋਈਆਂ।
11: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਤੋਂ ਭਾਰਤ ਤੱਕ ਸਿੱਧੀ ਉਡਾਣ ਦੀ ਯੋਜਨਾ ਕਾਫੀ ਨਜ਼ਦੀਕ। ਲਹਿੰਦੇ ਪੰਜਾਬ ਦੇ ਲਾਹੌਰ ਸ਼ਹਿਰ ਵਿੱਚ ਚੜ੍ਹਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਨਾਂ ਉੱਤੇ ਇੱਕ ਕਲਾਸਰੂਮ ਦਾ ਨਾਮ। ਨਿਊਜ਼ੀਲੈਂਡ ਦੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਤਾਜ਼ਾ ਸਰਵੇਖਣ ਨੇ ਹਿਲਾਈ ਸਿਆਸਤ। ਨਿਊਜ਼ੀਲੈਂਡ ਵਿੱਚ ਉੱਚ ਸਿੱਖਿਆ ਲਈ ਆਏ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ 11,000 ਤੋਂ ਪਾਰ ਹੋਈ। ਵੀਜ਼ਾ ਦਰਾਂ ਵਿੱਚ ਵੀ ਆਇਆ ਵੱਡਾ ਸੁਧਾਰ। ਭਾਰਤੀ ਅੰਬਾਂ ਦੀ ਮਹਿਕ ਹੁਣ ਅਮਰੀਕਾ ਵਿੱਚ ਵੀ ਬਿਖਰੀ। ਭਾਰਤ ਦੀ ਕ੍ਰਿਕਟ ਟੀਮ ਦਾ ਨਿਊਜ਼ੀਲੈਂਡ ਦਾ ਦੌਰਾ ਹੋਇਆ ਐਲਾਨ ਅਤੇ ਮਾਹਲਪੁਰ ਦੀ ਮਿੱਟੀ ਅਤੇ ਕੀਵੀ ਕਲਚਰ ਦੇ ਸੁਮੇਲ। ਸਰਪ੍ਰੀਤ ਸਿੰਘ ਦੀਆਂ ਵਿਸ਼ਵ ਕੱਪ ਫੁੱਟਬਾਲ ਦੇ ਵਿੱਚ ਧੁੰਮਾਂ। ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਜਾਣੀ ਪਛਾਣੀ ਏਅਰਲਾਈਨ ਯਾਨੀ ਕਿ ਏਅਰ ਨਿਊਜ਼ੀਲੈਂਡ ਦੇ CEO ਨਿਖਿਲ ਰਵੀ ਸ਼ੰਕਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੁਣੇ ਹੁਣੇ ਹੋਏ ਮੁਕਤ ਵਪਾਰ ਸਮਝੌਤੇ ਯਾਨੀ ਕਿ ਫਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਸਿੱਧੀ ਉਡਾਣ ਦੀ ਯੋਜਨਾ ਬਣ ਰਹੀ ਹੈ। ਦਰਅਸਲ ਲੰਮੇ ਸਮੇਂ ਤੋਂ ਨਵੇਂ ਜਹਾਜ਼ਾਂ ਦੇ ਮੁਤਾਬਕ ਹੀ ਇਸ ਮਿਤੀ ਦਾ ਐਲਾਨ ਕੀਤਾ ਜਾਣਾ ਹੈ। ਯਾਦ ਕਰਾ ਦਈਏ ਕਿ ਏਅਰ ਨਿਊਜ਼ੀਲੈਂਡ ਦੇ CEO ਸ਼੍ਰੀ ਰਵੀ ਸ਼ੰਕਰ ਜੋ ਕਿ ਖੁਦ ਭਾਰਤ ਯਾਨੀ ਬੈਂਗਲੁਰੂ ਦੇ ਵਿੱਚ ਪੈਦਾ ਹੋਏ ਸਨ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹੁਣੇ ਗੱਲ ਸਾਂਝੀ ਕੀਤੀ ਕਿ ਦੋਹਾਂ ਏਅਰਲਾਈਨਾਂ ਦੇ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਪਹਿਲਾਂ 2028 ਦੇ ਅੰਤ ਤੱਕ ਅਜਿਹਾ ਹੋਣਾ ਸੰਭਵ ਸੀ, ਜਿਸ ਨੂੰ ਕਿ ਹੁਣ ਕਾਫ਼ੀ ਪਹਿਲਾਂ ਯਾਨੀ ਕਿ ਮਾਰਚ 2027 ਤੋਂ ਬਾਅਦ कदे भी सीधी उड़ान के तौर पर शुरू किया जा सकता है। जिक्रयोग है इस मामले के विच एयर न्यूजीलैंड अपने हमरुतबा सिंगापुर एयरलाइनस और एयर इंडिया के नाल मिल के काम कर रहे हैं। इधर न्यूजीलैंड के अंतरराष्ट्रीय विद्यार्थियों की कुल गिणती उत्ते नज़र मारते हाँ, उच्च सिक्ख्या के वास्ते हुण भारतीय विद्यार्थियों की चढ़त दिखाई देती है। पिछले दिन ही आए एक सर्वेक्षण के मुताबिक कुल गिणती 11,000 तो पार कर गए भारतीय मूल के विद्यार्थियों के मद्देनज़र हुण कुल मिला के वीज़ा दर के भी वड्डा सुधार देखने को मिल रहा है। हालांकि न्यूजीलैंड देश भर के ऑकलैंड भारतीयों की हाले भी पहली पसंद के तौर पर देखा जाता है। कुछ तकनीकी कोर्सों वाल भी भारतीय मूल के लोग रुचित हुए ने। सो साल 2024 के मुकाबले 2025 के वरे दौरान यह गिणती 11% वध गई जापती है। उधर लहिंदे पंजाब तो खुशखबर है कि पाकिस्तान के लाहौर शहर के एक वकारी कॉलेज ने अपने सबका विद्यार्थी और चढ़ते पंजाब के सबका मुख्यमंत्री सरदार हरचरण सिंह बराड़ के सन्मान में एक क्लासरूम समर्पित कर दिता है। क्लासरूम के बाहर एक तख्ती का उद्घाटन करदिया जिथे हरचरण सिंह बराड़ उन्हां दी सपुत्री बबली बराड़ ने खुशी का इजहार किया। उत्थे उन्होंने इस क्लासरूम के बाहर अपने पिता की एक शानदार तस्वीर भी देखी। याद रहे जिथे बीते लंबे समय तो भारत और पाकिस्तान के विचाले कड़वाहट भरे संबंध चल रहे ने, इस तरह के कुछ घटना चक्कर हवा के बुले वाग इस गल की रोशनाई भरते हैं कि जल्दी ही श्री करतारपुर साहब के लांघे को मुड़ खोलन बारे विचार हो सकता है। तो इधर न्यूजीलैंड जिथे राष्ट्रीय चोणा 7 नवंबर को होनिया ने, जिस के चलद एक ताज़ा सर्वेखण ने समीकरण हिला दते ने। सियासत के गलियारिया राज सत्ता का आनंद माण रही नैशनल पार्टी पहली बार 30% तो घट हरमन प्यारता के ग्राफ से दिखाई देती है, जदों के उस दे गठजोड़ दे विच शामिल भाईवाल पार्टियां एक्ट अते न्यूजीलैंड फर्स्ट नू वड्डा फायदा हुंदा दिखाई दे रहा है। भावें कि तिने पार्टियां दुबारा फिर इस सर्वेखण के मुताबिक इकट्ठियां सरकार बनाउण दे काबल ने, पर सब तो वध सीटां रखण वाली नैशनल पार्टी दा ग्राफ हौले हौले हेठां वल नू आ रहा है। इधर भी दस दईए कि सिख सरदार नौजवान सरदार अमनजोत सिंह कुलार दा बीते ऐतवार न्यूजीलैंड के सब तो वड्डे गुरु घर यानी कि श्री कलगीधर साहिब टाकनणी विखे वख-वख भाईचारियां की हाजरी में विशेष सन्मान किया गया। ये उही नौजवान है जिसने न्यूजीलैंड भर के रेस यूनिटी स्पीच अवार्ड जितया सी। खास तौर पर इन्हीं दिनी प्रवासियों के खिलाफ जो सोशल मीडिया उत्ते जहर उगलिया जा रहा है, इसके चलदियां इस महत्व को कदे भी घटा के नहीं देखा जाएगा। तो उधर भारतीय अंबानी महक ने अमरीका नू भी अपनी आगोश विच लै लिया है। असल दे विच भारतीय अंबां दीआं वख-वख किस्मां यानी कि केसर तो लैके लंगड़े किस्म तक बचपन दीआं मिठियां यादां दे स्वाद हुण अमरीका दे वख-वख शहरां दे विच तुहाडी रसोई विच पहुँच गए ने। भावें कि भारतीय मूल दे स्टोरां उत्ते हाल दी कड़ी इन्हां दी काफ़ी वड्डी कीमत अदा करनी पैंदी है। तो इधर भारत वालों न्यूजीलैंड दौरे वास्ते जिथे पूरी योजनाबद्ध तरीके दे नाल 2020 एक दिन अंतरराष्ट्रीय टैसट लड़ी का ऐलान कर दिता गया, इतने इस गल की पूरी उम्मीद है कि पंजाबी मूल का नौजवान अर्शदीप सिंह 15 साल भारतीय बल्लेबाज वैभव सूर्यवंशी अपने कमाल दिखाते नज़र आएंगे। तो कमाल तो याद आया कि खेड के मैदान के जिथे विश्व कप फुटबॉल इस वक्त 3 मुल्क की मेज़बानी के जारी है, अमरीका कैनेडा मैक्सीको इस सांझे तौर पर मेज़बान हो के सारी दुनिया तो आए दर्शकों नू पूरी तरह अपने रंग विच रंगण लई समर्थ ने। उत्थे पंजाबी मूल दे इको एक नौजवान ने विश्व कप फुटबॉल दे विच न्यूजीलैंड दे वलों धुम्मां पाईआं ने। बीते परसों हुए मुढ़ले दौर दे पहले मैच विच सरप्रीत सिंह ने जिथे माहलपुर की मिट्टी का जोश अते कीवी कल्चर का मेल खेड मैदान दे विच प्रदर्शित किया, उस नू लै के वड्डी गिणती विच भारतीय मूल दे दर्शकों ने भी उसनू शाबाश दिती। याद रहे पहले मैच दौरान न्यूजीलैंड की ऑल वाइट्स टीम ने ईरान के नाल 2-2 दे स्कोर ते मैच बराबरी ते खेडिया, जिथे कि पहला मैच एले अमेरिका दे विच खेलिया गया, उत्थे दूसरा मैच वैनकूवर कैनेडा दे विच 22 जून नू खेडिया जाणा है। ते आखिर विच लहिंदे पंजाब दे शायर बाबा नाजमी लिखते ने, खौरे कल मिले ना मौका फिर इकट्ठिया होवण दा, कल दियां भी अज ही गल्लां कर जाइए ते चंगा है, ਖੂਹ ਗਰਜ਼ਾਂ ਦਾ ਸਦੀਆਂ ਹੋਈਆਂ ਸਾਡੇ ਕੋਲੋਂ ਭਰਿਆ ਨਹੀਂ। ਅਜੇ ਵੀ ਵੇਲਾ ਇਹਦੇ ਕੋਲੋਂ ਡਰ ਜਾਈਏ ਤਾਂ ਚੰਗਾ ਏ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ
1: ਜੀ, ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਸਿੰਘ ਜੀ ਤੁਹਾਡਾ ਇਸ ਸਾਰੀ ਜਾਣਕਾਰੀ ਵਾਸਤੇ। ਔਰ ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ, ਰਮਨ ਜੀ ਦਾ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਜੀ, ਗੁੱਡ ਈਵਨਿੰਗ। ਅੱਜ ਤਾਂ ਤੁਸੀਂ ਸਰਪ੍ਰਾਈਜ਼ ਹੀ ਕਰ ਦਿੱਤਾ, ਟਿਊਜ਼ਡੇ ਦੀ ਜਗ੍ਹਾ ਥਰਸਡੇ ਆ ਕੇ ਫੁੱਲ ਫਨ ਸਟਾਰਟ ਹੋ ਗਿਆ, ਕਹਿ ਰਹੇ ਨੇ ਵੀਕ ਐਂਡ ਵੱਲ ਨੂੰ। ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਵੈਸੇ ਹੁਣ ਮੈਂ ਮੰਗਲਵਾਰ ਅਤੇ ਵੀਰਵਾਰ ਦੋਨੋਂ ਦਿਨ ਹੀ ਆਉਣਾ ਹੁੰਦਾ, ਲੇਕਿਨ ਹਾਂ ਇਸ ਵਾਰ ਮੰਗਲਵਾਰ ਨਹੀਂ ਆਇਆ ਗਿਆ ਕਿਉਂਕਿ ਥੋੜ੍ਹੇ ਜਿਹੇ ਥੱਕੇ ਹੋਏ ਸੀ ਅਸੀਂ। ਔਰ ਕਿਉਂਕਿ ਮੈਂ ਗਿਆ ਹੋਇਆ ਸੀ ਵੀਕਐਂਡ 'ਤੇ ਆਪਣੀ ਸਾਰੀ ਟੀਮ ਦੇ ਨਾਲ ਸ਼ੈਪਟਨ, ਔਰ ਸ਼ੈਪਟਨ ਸਾਰੇ ਭਾਈਚਾਰੇ ਨੂੰ ਮਿਲ ਕੇ ਬਹੁਤ ਮਜ਼ਾ ਆਇਆ ਅਤੇ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ। ਉਹ ਸਾਰੀਆਂ ਇੰਟਰਵਿਊਜ਼ ਜਲਦ ਤੁਹਾਡੇ ਨਾਲ ਰੂਬਰੂ ਅਸੀਂ ਜ਼ਰੂਰ ਕਰਵਾਵਾਂਗੇ, ਇੱਥੇ ਰੇਡੀਓ ਦੇ ਉੱਤੇ ਵੀ ਅਤੇ ਸਾਡੇ SBS ਦੇ ਫੇਸਬੁੱਕ ਅਤੇ ਇੰਸਟਾ ਪੇਜਸ ਦੇ ਉੱਤੇ ਵੀ। ਫਿਲਹਾਲ ਆਓ ਚੱਲਦੇ ਹਾਂ ਜੀ ਸਾਡੇ ਪਹਿਲੇ ਗਾਣੇ ਵੱਲ। ਆ ਹਾਂਜੀ, ਗਾਣੇ ਦਾ ਨਾਮ ਹੈ ਜੀ ਆਓ ਸੁਣਦੇ ਹਾਂ।

0: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvinciblewiFi.com to learn more. Restrictions apply. Services not available in all areas.
1: Ice Cube's Big Three is back. The most physical, fierce, and competitive basketball league on earth returns to CBS this Saturday. Three-time Big Three MVP ISO Joe Johnson and the reloaded Detroit Amps battle two-time Big Three championship coach Steven Jackson's DMV trilogy, followed by Big Three's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big Three Saturday, 4 p.m. Eastern, 1 p.m. Pacific on CBS. Catch replays Monday, 8 p.m. on BET.
2: Twirl those wheels!
3: Geico knows there's a home you and a road you. Right now you're hearing home you. She's not in an RV. She's at home, feeling out of breath from a spin class.
2: And one, and two, and three, and four, and seven.
3: Meanwhile, road you can breathe easy in an RV with 24/7 claim support from Geico's insurance specialists. So the only thing she's counting is highways.
4: Okay, we can take the one to the five to Route 66. Perfect.
3: It feels good to be a road you. It feels good to Geico.
5: Hi, it's Zoe, one of Macy's gift guides, here to help you find the perfect Father's Day gift for the guy you're shopping for. Is he a trendsetter? I'd go color-blocked polo and shorts. Classic combo, easy to wear. Is he always on the move? Stylish commuters love a designer watch. Plus, I have cologne gift sets wrapped and ready to give. Come shop our Father's Day sale and take 20 to 60% off today at Macy's. Savings off select prices. Exclusions apply.
6: SBS Radio app nu aaj hi download karo te apne pasandida programaan da anand maano. Is nu App Store ya Google Play to muft prapt karo.
7: Welcome back. Swagat hai ji ek var phir to ब्रेक तो बाद SBS पंजाबी दे लाइव रेडियो प्रोग्राम दे विच मैं हाँ पुनीत ढींगरा। तो पिछले हफ्ते भी तुहानू एक गलबात सुनाई सी जी हाइपर टेंशन बारे कि हाइपर टेंशन जो है वह की हुंदी है, एक किस तरीके की समस्या है, इलाज किवें कीता जावे अते अंदाज़ियां मुताबक हर 10 दे विचों एक व्यक्ति इस बीमारी दे नाल प्रभावित है, जबकि बहुत सारे लोगों को अपने हाई ब्लड प्रैशर बारे पता ही नहीं हुंदा। सो उस ही गलबात का एक होर हिस्सा सो वह तुहानू सुनाउने आ जी हुण।
8: तुसी हो SBS पंजाबी दे नाल।
9: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ 'ਤੇ ਸਮਝ ਨਹੀਂ ਪਾਉਂਦੇ ਅਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ, ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ, ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ, ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬੀਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। ਹਾਂਜੀ ਡਾਕਟਰ ਮਨਦੀਪ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
10: थैंक यू एमपी जी, ਤੁਸੀਂ ਮੈਨੂੰ ਦੁਬਾਰਾ ਬੁਲਾਇਆ ਵਾ। ਆਪਾਂ ਹੁਣ ਅੱਜ ਗੱਲਾਂ ਕਰੂੰਗੇ ਆਪਣੇ ਹਾਈਪਰਟੈਂਸ਼ਨ ਬਾਰੇ।
11: ਜੀ, ਸਭ ਤੋਂ ਪਹਿਲਾਂ ਐਪੀਸੋਡ ਜਿਵੇਂ ਮੈਂ ਕਿਹਾ ਸੀ ਕਿ ਹਾਈਪਰਟੈਂਸ਼ਨ ਦਾ ਹੋਏਗਾ, ਥੋੜ੍ਹੀ ਜਿਹੀ ਇਹਦੇ ਬਾਰੇ ਜਾਣ ਪਹਿਚਾਣ ਦਿਓ, ਇੰਟਰੋਡਕਸ਼ਨ ਵਗੈਰਾ, ਫਿਰ ਬਾਕੀ ਗੱਲਾਂ ਕਰਾਂਗੇ ਜਿਵੇਂ ਰਿਸਕ ਫੈਕਟਰ ਅਤੇ ਸਿੰਪਟਮਸ ਕੀ ਹੁੰਦੇ ਆ। ਜੀ
10: ਠੀਕ ਹੈ। ਸੋ ਆਪਣੇ ਹਾਰਟ ਦਾ ਫੰਕਸ਼ਨ ਇਹ ਹੁੰਦਾ ਵਾ ਵੀ ਆਪਣੇ ਸਰੀਰ ਦੇ ਵਿੱਚ ਖੂਨ ਪਹੁੰਚਾਉਣਾ, ਅਤੇ ਉਹ ਖੂਨ ਕਿਵੇਂ ਪਹੁੰਚਾਉਂਦੇ ਹਾਂ ਆਪਾਂ ਸਰੀਰ ਨੂੰ, ਉਹ ਹੁੰਦਾ ਵਾ ਨਾੜੀਆਂ ਦੇ ਵਿੱਚੋਂ। ਜਦੋਂ ਆਪਾਂ ਨਾੜੀਆਂ ਦੇ ਵਿੱਚੋਂ ਸਾਰੇ ਸਰੀਰ ਦੇ ਵਿੱਚ ਖੂਨ ਪਹੁੰਚਾਈਦਾ ਵਾ, ਉਹਦੇ ਲਈ ਪ੍ਰੈਸ਼ਰ ਚਾਹੀਦਾ ਆਪਣੇ ਹਾਰਟ ਦੇ ਵਿੱਚ। ਜਦੋਂ ਉਹ ਪ੍ਰੈਸ਼ਰ ਆਪਣੇ ਹਾਰਟ ਦੇ ਵਿੱਚ ਜਾਂਦਾ ਵਾ, ਆਪਾਂ ਉਹਨੂੰ ਮੈਜ਼ਰ ਕਰਦੇ ਹਾਂ, ਆਪਾਂ ਮਿਣਦੇ ਹਾਂ ਉਹ ਜਿਹੜੀਆਂ ਆਪਣੀਆਂ ਆਰਟਰੀਜ਼ ਆ, ਜਿਹੜੀਆਂ ਆਪਾਂ ਨਸਾਂ ਵਾ ਉਹਦੇ ਵਿੱਚ ਕਿੰਨਾ ਵਾ, ਉਹਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ। ਜਦੋਂ ਆਪਣੇ ਖੂਨ ਸਾਰੇ ਸਰੀਰ ਵਿੱਚ ਜਾਂਦਾ ਵਾ, ਉਹਦੇ ਉਸ ਵੇਲੇ ਆਪਣਾ ਹਾਰਟ ਜਿਹੜਾ ਵਾ, ਆਪਣਾ ਦਿਲ ਆ, ਉਹ ਸਕੂਈਜ਼ ਹੁੰਦਾ ਵਾ, ਉਹਨੂੰ ਕੰਟਰੈਕਟ ਕਹਿੰਦੇ ਹਾਂ, ਹੈ ਨਾ, ਵੀ ਉਹਨੂੰ ਪੰਪ ਹੋ ਕੇ ਆਪਣੇ ਸਰੀਰ ਦੇ ਵਿੱਚ ਜਾਵੇ। ਜਦੋਂ ਆਪਾਂ ਬਲੱਡ ਪ੍ਰੈਸ਼ਰ ਆਪਣਾ ਮੈਜ਼ਰ ਕਰਦੇ ਹਾਂ, ਜਦੋਂ ਆਪਾਂ ਮਿਣਦੇ ਹਾਂ, ਉਹ ਜਿਹੜਾ ਉਤਲਾ ਹਿੱਸਾ ਹੁੰਦਾ ਵਾ ਉਹ ਹੁੰਦਾ ਵਾ ਵੀ ਜਦੋਂ ਆਪਣਾ ਦਿਲ ਇੱਕ ਵਾਰ ਪੰਪ ਕਰਦਾ ਵਾ ਉਹ ਕਿੰਨਾ ਨੰਬਰ ਆਉਂਦਾ, ਉਹ ਪ੍ਰੈਸ਼ਰ ਕਿੰਨਾ ਵਾ ਤੁਹਾਡੇ ਸਰੀਰ ਦੇ ਵਿੱਚ।
11: ਜਿਹੜਾ ਹਾਂਜੀ, ਤੁਸੀਂ ਬਹੁਤ ਵਧੀਆ ਪੰਜਾਬੀ ਸਮਝਾ ਰਹੇ ਹੈਗੇ, ਉਹ ਬਿਲਕੁਲ ਸਮਝ ਪੈ ਰਹੀ ਹੈ ਸਾਨੂੰ, ਕਿਉਂਕਿ ਅਸੀਂ ਅਕਸਰ ਜਾਂਦੇ ਹਾਂ ਡਾਕਟਰ ਕੋਲ, ਉਹ ਕਹਿੰਦਾ ਜੀ ਇਹ ਹਾਈ ਹੈ ਅਤੇ ਇਹ ਲੋਅ ਹੈਗਾ, ਪਰ ਉਹ ਕਿੱਦਾਂ ਹੁੰਦਾ ਤੁਸੀਂ ਬਹੁਤ ਸੋਹਣਾ ਸਮਝਾ ਰਹੇ ਹੋ। ਹਾਂਜੀ ਕੰਟੀਨਿਊ।
10: ਓਕੇ, ਜਿਹੜਾ ਫਿਰ ਹੈਗਾ ਵਾ ਥੱਲੜਾ ਨੰਬਰ ਆ, ਉਹ ਜਦੋਂ ਆਪਣਾ ਹਾਰਟ ਜਿਹੜਾ ਆਪਣਾ ਦਿਲ ਆ ਉਹ ਰਿਲੈਕਸ ਕਰਦਾ ਵਾ, ਮੰਨ ਲਓ ਵੀ ਉਹ ਭਰਦਾ ਵਾ ਖੂਨ ਦੇ ਨਾਲ ਦੁਬਾਰਾ, ਉਹ ਥੱਲੜਾ ਨੰਬਰ ਹੁੰਦਾ ਵਾ। ਸੋ ਜਦੋਂ ਅਸੀਂ ਪੁੱਛਦੇ ਹੁੰਦੇ ਹਾਂ, ਜਿਵੇਂ ਆਪਾਂ ਘਰਦਿਆਂ ਨੂੰ ਮੈਂ ਪੁੱਛਦੀ ਹੁੰਦੀ ਮੰਮੀ ਤੁਹਾਡਾ ਬਲੱਡ ਪ੍ਰੈਸ਼ਰ ਕੀ ਆ, ਉਹ ਪਹਿਲਾਂ ਥੱਲੜਾ ਛੋਟਾ ਨੰਬਰ ਦੱਸਦੇ ਆ। ਨਹੀਂ, ਅਸੀਂ ਪਹਿਲਾਂ ਦੇਖਦੇ ਹਾਂ ਵੀ ਜਦੋਂ ਤੁਹਾਡਾ ਦਿਲ ਪੰਪ ਕਰਦਾ ਵਾ, ਜਦੋਂ ਉਹ ਸਕੂਈਜ਼ ਕਰਦਾ ਵਾ, ਉਤਲਾ ਨੰਬਰ ਕਿਹੜਾ ਵਾ, ਅਤੇ ਫਿਰ ਅਸੀਂ ਦੇਖਦੇ ਹਾਂ ਵੀ ਜਦੋਂ ਰਿਲੈਕਸ ਹੁੰਦਾ ਵਾ, ਜਦੋਂ ਉਹ ਖੂਨ ਉਹਦੇ ਵਿੱਚ ਫੇਰ ਭਰਨ ਲੱਗ ਜਾਂਦਾ ਵਾ, ਉਹ ਥੱਲੜਾ ਨੰਬਰ ਕਿਹੜਾ ਵਾ। ਫਿਰ ਅਸੀਂ ਦੇਖਦੇ ਹਾਂ ਉਹ ਨੰਬਰਾਂ ਤੋਂ, ਦੋਨਾਂ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਵਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਕੀ ਆ, ਵੱਧਦਾ ਘੱਟਾ ਕਿ ਠੀਕ ਆ।
11: ਜੀ, ਅਤੇ ਇਹ ਬਲੱਡ ਪ੍ਰੈਸ਼ਰ ਦਾ ਬਾਕੀ ਦੇ ਸਰੀਰ ਉੱਤੇ ਕੀ ਫਰਕ ਪੈਂਦਾ?
10: ਇਹਦੇ 'ਤੇ ਬਹੁਤ ਆਪਣੇ ਸਰੀਰ ਦੇ ਉੱਤੇ ਫਰਕ ਪੈਂਦਾ ਵਾ। ਇਹ ਜਿਹੜਾ ਆਪਣਾ ਬਲੱਡ ਪ੍ਰੈਸ਼ਰ ਆ, ਇਹਦਾ ਅਸਰ ਆਪਣੇ ਹਾਰਟ 'ਤੇ ਪੈਂਦਾ, ਦਿਲ 'ਤੇ ਪੈਂਦਾ, ਆਪਣੇ ਗੁਰਦਿਆਂ 'ਤੇ ਪੈਂਦੇ ਆ, ਕਿਡਨੀਜ਼ 'ਤੇ ਪੈਂਦੇ ਆ, ਅਤੇ ਆਪਣੇ ਦਿਮਾਗ 'ਤੇ ਅਤੇ ਆਪਣੇ ਜਿਹੜੀਆਂ ਖੂਨ ਦੀਆਂ ਨਸਾਂ ਵਾ ਉਹਦੇ 'ਤੇ ਵੀ ਬਹੁਤ ਪੈਂਦਾ ਵਾ। ਸੋ ਇਹਨੂੰ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ, ਬਿਕੋਜ਼ ਇਸ ਤੋਂ ਜੇ ਆਪਾਂ ਇਹਨੂੰ ਨਹੀਂ ਕੰਟਰੋਲ ਕਰਦੇ, ਉਸ ਤੋਂ ਬਾਅਦ ਆਪਾਂ ਨੂੰ ਬਿਮਾਰੀਆਂ ਵੱਧਦੀਆਂ ਜਾਊਗੀਆਂ।
11: ਜੀ, ਕਿਹੜੇ ਕਿਹੜੇ ਰਿਸਕ ਫੈਕਟਰ ਹੁੰਦੇ ਆ?
10: ਇਹਨਾਂ ਦੇ ਰਿਸਕ ਫੈਕਟਰ ਹੁੰਦਾ ਵਾ ਵੀ ਤੁਹਾਡੀ ਫੈਮਿਲੀ ਹਿਸਟਰੀ ਕੀ ਆ, ਵੀ ਖਾਨਦਾਨ ਦੀਆਂ ਬਿਮਾਰੀਆਂ ਕਿਹੜੀਆਂ ਵਾ। ਇੱਕ ਹੁੰਦਾ ਵਾ ਵੀ ਤੁਹਾਡੀ ਉਮਰ ਕਿਹੜੀ ਆ। ਕੋਈ ਕੋਈ ਹੁਣ ਆਪਾਂ ਦੇਖਦੇ ਹਾਂ ਸਟੈਟਿਸਟਿਕਸ ਆਪਾਂ ਨੂੰ, ਹੈ ਨਾ, ਦਿਖਾ ਰਹੇ ਆ ਵੀ ਛੋਟੀ ਉਮਰ ਤੋਂ ਵੱਧ ਲੋਕਾਂ ਨੂੰ ਹੋਣ ਲੱਗ ਗਈ ਆ। ਸੋ ਤੁਹਾਡੀ ਉਮਰ ਕਿੰਨੀ ਆ, ਉਹ ਵੀ ਹੋ ਸਕਦਾ। ਜਿਵੇਂ ਉਮਰ ਵੱਧਦੀ ਜਾਂਦੀ ਆ, ਉਨਾ ਤੁਹਾਡਾ ਰਿਸਕ ਹੁੰਦਾ ਵਾ ਜ਼ਿਆਦਾ ਹੋਣ ਲਈ। ਜੇ ਤੁਸੀਂ ਸ਼ਰਾਬ ਜ਼ਿਆਦਾ ਪੀਂਦੇ ਆ, ਨਸ਼ਾ ਕਰਦੇ ਆ, ਨਹੀਂ ਤਾਂ ਬੀੜੀ ਪੀਂਦੇ ਆ, ਉਹਦਾ ਵੀ ਬਹੁਤ ਵੱਡੇ ਰਿਸਕ ਫੈਕਟਰਸ ਹੁੰਦੇ ਆ। ਜੇ ਤੁਹਾਡਾ ਮੋਟਾਪਾ ਹੁੰਦਾ ਵਾ, ਜੇ ਤੁਹਾਡਾ ਵਜ਼ਨ ਜ਼ਿਆਦਾ ਹੋਊਗਾ, ਉਹਦੇ ਉਹ ਵੀ ਰਿਸਕ ਫੈਕਟਰ ਹੁੰਦਾ ਸਾਡੇ ਲਈ। ਜੇ ਤੁਸੀਂ ਜ਼ਿਆਦਾ ਨਹੀਂ ਵਰਜਿਸ਼ ਕਰਦੇ, ਤੁਸੀਂ ਜਿਵੇਂ ਕੰਮ ਕਰਦੇ ਹਾਂ, ਬਹੁਤ ਕਰਦੇ ਹਾਂ, ਪਰ ਤੁਹਾਡਾ ਕੰਮ ਬੈਠਣ ਵਾਲਾ ਹੁੰਦਾ ਵਾ, ਉਹ ਵੀ ਹੋ ਸਕਦਾ। ਜੇ ਆਪਾਂ ਫਿਕਰ ਕਰਦੇ ਹਾਂ, ਅੱਜ ਕੱਲ੍ਹ ਹੁਣ ਬਹੁਤ ਫਿਕਰ ਹੁੰਦਾ ਵਾ, ਛੋਟੀ ਉਮਰ ਤੋਂ ਵੀ ਫਿਕਰ ਸ਼ੁਰੂ ਹੋਣ ਲੱਗ ਜਾਂਦੇ ਆ, ਹੈ ਨਾ, ਆਪਣੇ ਖਾਸ ਕਰਕੇ ਜਿਹੜੀ ਕਮਿਊਨਿਟੀ ਰੀਸੈਟਲ ਹੁੰਦੀ ਆ, ਦੂਜੇ ਮੁਲਕਾਂ 'ਚ ਜਾਂਦੀ ਆ, ਉਹਦਾ ਵੀ ਇੱਕ ਰਿਸਕ ਫੈਕਟਰ ਸੀ ਮੰਨਿਆ ਜਾਂਦਾ ਵਾ। ਆਪਣਾ ਜਿਹੜਾ ਖਾਣ ਦਾ ਪਰਹੇਜ਼ ਆ, ਉਹ ਸਭ ਤੋਂ ਵੱਡਾ ਹੋ ਸਕਦਾ ਵਾ, ਖਾਸ ਕਰਕੇ ਜਦੋਂ ਆਪਾਂ ਨੂਣ ਬਹੁਤ ਵਰਤਦੇ ਹਾਂ। ਜਿਹੜਾ ਲੋਕਾਂ ਨੂੰ ਜੂਜੀਆਂ ਵੀ ਬਿਮਾਰੀਆਂ ਹੁੰਦੀਆਂ ਵਾ, ਮੰਨ ਲਓ ਥਾਈਰੋਇਡ ਦੀ ਆ, ਡਾਇਬੀਟੀਜ਼ ਆ, ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋਊਗੀ, ਉਹ ਵੀ ਹੋ ਸਕਦੀ ਆ। ਅਤੇ ਜੇ ਮੈਂ ਜਿਹੜੇ ਜਨਾਨੀਆਂ ਨੂੰ ਪ੍ਰੈਗਨੈਂਸੀ ਹੁੰਦੀ ਆ, ਬੱਚਾ ਹੋਣ ਵਾਲਾ ਹੁੰਦਾ ਵਾ, ਅਤੇ ਉਹਨਾਂ ਦੇ ਵੀ ਬਲੱਡ ਪ੍ਰੈਸ਼ਰ ਵੱਧਦੀ ਆ, ਉਹ ਵੀ ਇੱਕ ਰਿਸਕ ਫੈਕਟਰ ਹੁੰਦਾ ਵਾ ਅੱਗੇ ਵਧਾਉਣ ਹੋਣ ਲਈ। ਅਤੇ ਰੇਅਰਲੀ ਹੁੰਦਾ ਵਾ ਵੀ ਜਿਹੜੇ ਲੋਕਾਂ ਨੂੰ ਦੂਜੀਆਂ ਦਵਾਈਆਂ ਹੋਰ, ਹੈ ਨਾ, ਰੋਗਾਂ ਲਈ ਚਲਾਇਆ ਹੁੰਦਾ ਵਾ, ਉਹ ਵੀ ਹੋ ਸਕਦਾ ਤੁਹਾਡੇ ਲਈ ਇੱਕ ਰਿਸਕ ਫੈਕਟਰ।
11: ਮਤਲਬ ਕਿ ਇਹਨਾਂ ਸਾਰਿਆਂ ਦਾ ਹੀ ਅਸਰ ਆ ਕੇ ਦਿਲ ਦੇ ਉੱਤੇ ਪੈਂਦਾ, ਉਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਜਾਂ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ।
10: ਹਾਂਜੀ।
11: ਅੱਛਾ ਜੀ, ਅਤੇ ਇਹਦੇ ਕਿਹੜੇ ਸਿੰਪਟਮਸ ਹੁੰਦੇ ਆ ਜੀ, ਪਹਿਚਾਣ ਕਿਵੇਂ ਹੋਏਗੀ ਕਿ ਮੈਨੂੰ ਬਲੱਡ ਪ੍ਰੈਸ਼ਰ ਹੈਗਾ ਵਿਦਆਊਟ ਗੋਇੰਗ ਟੂ ਡਾਕਟਰ?
10: ਹਾਂਜੀ, ਸੋ ਇਹ ਥੋੜ੍ਹਾ ਕੰਪਲੀਕੇਟਿਡ ਹੋ ਸਕਦਾ ਵਾ, ਬਿਕੋਜ਼ ਕਦੇ ਕਦੇ ਤੁਹਾਨੂੰ ਕੋਈ ਪਤਾ ਹੀ ਨਹੀਂ ਲੱਗਦਾ। ਇਹੀ ਸਭ ਤੋਂ ਵੱਡੀ ਇਹਦੀ ਪ੍ਰੋਬਲਮ ਆ ਵੀ ਤੁਹਾਨੂੰ ਕਦੇ ਕਦੇ ਪਤਾ ਨਹੀਂ ਲੱਗਦਾ ਵੀ ਇਹ ਸ਼ਾਂਤੀ ਵਾਲੀ, ਹੈ ਨਾ, ਜਿਵੇਂ ਸਾਇਲੈਂਟ ਫੀਚਰਸ ਹੁੰਦੇ ਆ, ਕੋਈ ਕੋਈ ਲੋਕਾਂ ਨੂੰ ਹੋ ਵੀ ਸਕਦਾ ਵਾ, ਜਿਵੇਂ ਤੁਹਾਨੂੰ ਸਿਰ ਦਰਦ ਹੁੰਦਾ, ਤੁਹਾਨੂੰ ਧੁੰਦਲਾਂ ਦੀ ਦਾ, ਤੁਹਾਡੀ ਨਿਗਾਹ ਘੱਟਦੀ ਵੱਧਦੀ ਆ। ਕੋਈ ਕੋਈ ਲੋਕ ਕਹਿੰਦੇ ਆ ਉਹਨਾਂ ਨੂੰ ਜਿਵੇਂ ਉਲਟੀ ਆਉਂਦੀ ਆ, ਨਹੀਂ ਤਾਂ ਉਹਨਾਂ ਨੂੰ ਦਿਲ ਕੱਚਾ ਹੁੰਦਾ ਵਾ, ਉਹ ਵੀ ਹੋ ਸਕਦੀ ਆ। ਇਹ ਸਿਮਟਮਸ ਹੋ ਸਕਦੇ ਆ।
11: ਜੇ ਇਹ ਅਚਾਨਕ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਸਮਝ ਲਓ ਕਿ ਵੀ ਕੋਈ ਨਾ ਕੋਈ ਹੈਲਥ ਜਾਂ ਹਾਰਟ ਦਾ ਪ੍ਰੋਬਲਮ ਹੋ ਸਕਦੀ ਹੈ।
10: ਹਾਂਜੀ,
11: ਠੀਕ ਹੈ ਜੀ। ਹੁਣ ਆਪਾਂ ਰਿਸਕ ਵੀ ਫੈਕਟਰ ਵੀ ਕੰਸਿਡਰ ਕਰ ਲਏ, ਸਿਮਟਮਸ ਵੀ ਦੇਖ ਲਏ, ਹੁਣ ਤਾਂ ਡਾਇਗਨੋਸਿਸ ਵੀ ਪਤਾ ਕਿਵੇਂ ਚਲਾਈਏ ਵੀ ਹਾਂ ਸਾਨੂੰ ਬਲੱਡ ਪ੍ਰੈਸ਼ਰ ਹੈਗਾ ਹੀ ਹੈ।
10: ਹਾਂਜੀ, ਇਹ ਹੋਣਾ ਵਾ ਤਕਰੀਬਨ ਤੁਹਾਨੂੰ ਮੈਜਰਿੰਗ ਕਰਕੇ ਤੁਹਾਨੂੰ ਮਿਲਣਾ ਪੈਣਾ ਵਾ। ਸੋ ਆਪਾਂ ਕਿਵੇਂ ਮਿਲਦੇ ਹਾਂ? ਕੋਈ ਕਈ ਕਈ ਲੋਕਾਂ ਕੋਲ ਹੈਗੇ ਆ ਮਸ਼ੀਨ ਘਰੇ, ਜੋ ਵਧੀਆ ਚੀਜ਼ ਆ, ਆਪਾਂ ਦੇਖੋ ਆਰਾਮ ਨਾਲ ਬੈਠ ਕੇ ਕਨੈਕਟ ਕਰੋ ਅਤੇ ਦੇਖੋ ਉਤਲਾ ਕਿਹੜਾ ਨੰਬਰ ਆ, ਥੱਲੜਾ ਕਿਹੜਾ ਵਾ, ਸ਼ਾਂਤੀ ਦੇ ਵਿੱਚ ਪਰ, ਹੈ ਨਾ, ਫਿਕਰ ਨਹੀਂ ਕਰਨਾ। ਜੇ ਤੁਸੀਂ ਤੁਹਾਡੇ ਕੋਲ ਘਰੇ ਨਹੀਂ ਹੈਗੀ ਮਸ਼ੀਨ, ਤੁਸੀਂ ਜਦੋਂ ਆਪਦੇ ਜੀ ਪੀ ਕੋਲ ਜਾਂਦੇ ਆ, ਭਲਾਂ ਦੀ ਜਦੋਂ ਤੁਸੀਂ ਟੀਕਾ ਲਾਉਣ ਜਾਂਦੇ ਆ, ਕੋਈ ਵੀ ਚੀਜ਼ ਲਈ ਤੁਸੀਂ ਆਪਦੇ ਜੀ ਪੀ ਕੋਲ ਜਾਂਦੇ ਆ, ਜੇ ਉਹਨਾਂ ਨੇ ਤੁਹਾਡਾ ਆਪ ਨਹੀਂ ਮੈਜ਼ਰ ਕੀਤਾ, ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਮੇਰਾ ਬਲੱਡ ਪ੍ਰੈਸ਼ਰ ਦੇਖ ਸਕਦੇ ਆ। ਜੇ ਤੁਸੀਂ ਜੀ ਪੀ ਦੇ ਨਹੀਂ ਜਾਂਦੇ, ਤੁਸੀਂ ਫਾਰਮੇਸੀ ਜਾਂਦੇ ਆ, ਫਾਰਮੇਸੀ ਕੋਲ ਵੀ ਹੁੰਦੇ ਆ, ਤੁਸੀਂ ਉਹ ਵੀ ਯੂਟੀਲਾਈਜ਼ ਵਰਤ ਸਕਦੇ ਆ ਵੀ ਹਾਂ ਤੁਸੀਂ ਸਾਡਾ ਬਲੱਡ ਪ੍ਰੈਸ਼ਰ ਮੇਰਾ ਮਿਣ ਕੇ ਦੱਸੋ ਅਤੇ ਤੁਸੀਂ ਆਪ ਦੇਖਿਓ ਵੀ ਇਹ 120 ਤੋਂ ਬਟੇ 80 ਤੇ ਆ, ਇਸ ਤੋਂ ਘੱਟ ਆ ਕਿ ਇਸ ਤੋਂ ਵੱਧ ਆ। ਜੇ ਤੁਹਾਨੂੰ ਵੱਧ ਲੱਗਦਾ ਵਾ, ਤੁਸੀਂ ਆਪਦੀ ਜੀ ਪੀ ਦੇ ਕੋਲ ਜਾਣਾ ਚਾਹੀਦਾ, ਆਪਦੇ ਫੈਮਿਲੀ ਡਾਕਟਰ ਕੋਲ, ਅਤੇ ਆਪਾਂ ਨੂੰ ਦੇਖਣਾ ਚਾਹੀਦਾ ਵਾ ਵੀ ਇਹਦਾ ਕਾਰਨ ਕੀ ਆ।
8: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
7: ਸੋ ਉਮੀਦ ਅਤੇ ਆਸ ਕਰਦੇ ਕਿ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਅਤੇ ਅੱਜ ਦਾ ਸਾਡਾ ਸ਼ੋਅ ਵੀ ਤੁਸੀਂ ਇੰਜੋਏ ਕੀਤਾ ਹੋਵੇਗਾ। ਹੁਣ ਸਮਾਂ ਹੋ ਚੁੱਕਾ ਜੀ ਇਜਾਜ਼ਤ ਲੈਣ ਦਾ, ਰੱਖੋ ਆਪਣੀਆਂ ਸਿਹਤਾਂ ਦਾ ਖਿਆਲ ਅਤੇ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਜੰਦ ਜਾਂਦੇ ਸੁਣਦੇ ਹਾਂ ਜੀ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਬਹੁਤ ਹੀ ਪਿਆਰਾ ਗੀਤ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।